ਅੜਿਆ ਗਲਿਆ ਫਿਰੇ ਭਟਕ ਤੋਂ ਅੜਿਆ ਗਲਿਆ ਫਿਰੇ ਭਟਕ ਤੋਂ ਰਾਮ ਅਛੋ ਗੜਾ ਮੈਂ ਪੋਇਓ ਜਮਾਰੋ ਮਾਇਆ ਜਾਲ ਮੈਂ ਖੋਇਓ ਰੇ अछो गड़ा में पोयो जमारो माया जाल में खोयो रे ऊपर वाले जोयो जमारो माया जाल में खोयो।